ਦੁਨੀਆਂ ਦੇ ਲਿਖਵਾਏ ਕੋ ਖਬਰ ਪ੍ਰਕਾਸ਼ਿਤ ਸਰਕਾਰੀ ਸੁਪਰੀਮ ਉੱਚ ਅਦਾਲਤ ਦਾ ਇੱਕ ਮੁਖੀ ਨਿਆਂਧੀਸ਼ ਤੀਨ ਨਿਆਂਧੀਸ਼ ਨੂੰ ਸਰਵਉੱਚ ਅਦਾਲਤ ਨੇ ਪੰਜ ਨਿਆਂਧੀਸ਼ ਦੀ ਸਿਫਾਰਿਸ਼ ਕਰਦਾ ਮਿਲੀ ਹੋਇਆ ਕਿ ਉਹਦਾ ਪਦ ਖਾਲੀ ਰਾਖੀ ਨਿਆਂ ਪਰਿਸ਼ਦ ਦੁਆਰਾ ਰਿਕਤ ਨੂੰ ਬਣਦਾ ਇੱਕ ਮਹੀਨਾ ਕੀ ਸਰਵਉੱਚ ਨੂੰ ਸਿਫਾਰਿਸ਼ ਕਰਨ ਦਾ ਵਿਵਸਥਾ ਸਾ ਸਿਫਾਰਿਸ਼ ਪਾਈ ਗਈ ਨਿਆਂਧੀਸ਼ ਨੂੰ ਸੰਸਦ ਦੇ ਸੁਣਾਈ ਹੋਈ ਸੀ ਇਸ ਦੇ ਵਿੱਚ ਵਿਸ਼ਤ ਮਾਰਾ ਇਹ ਹਿਮਾਲ ਐਲਾਈਨਸ ਨੇ ਤਰੁਣ ਜਵਾਬ ਸਾਰਾ ਤੇ ਉੱਪਰ ਪਕੜਦਾ ਤਸਵੀਰ ਕਰ ਉਸ ਸਦਨ ਸਰਵਉੱਚ ਕੋਲ ਲੈ ਕੇ ਬੈਠ ਕੋ ਸਮਾਈ ਦੋਸਰ ਦੇ ਕਾਰੀ ਕੋ ਅਗਰੀ ਟਿਕਟ ਤੋਂ ਬੁਕਿੰਗ ਸੁਤਮ ਬਾਰ ਬਾਰ ਕੋਲ ਦੇ ਇਸ ਸਰਵਾ ਬੀਵਲ ਖਾਤੇ ਵਾਲਾ ਲੈ ਕੇ ਬੈਠ ਖਬਰ ਦੇ ਪ੍ਰਕਾਸ਼ ਵਿੱਚ ਆ इसी विस्तार वास्तविक पहलू पृष्ठ में नवीकरणीय ऊर्जा तथा प्रचंड विनय करता है